ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸਰੋਤਿਓ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਠੀਕ ਹੋ ਨਾ? ਅਤੇ ਫਿਰ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਪਰਮਜੀਤ ਕੌਰ ਦੀ ਵਾਰਤਾ ਸੁਣਵਾਵਾਂਗੇ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 'ਤੇ ਸ਼ਬਦ ਸਰਵਣ ਕਰਾਂਗੇ। ਪਰ ਕਿਉਂ ਨਾ ਪਹਿਲਾਂ ਇੰਟਰਨੈਸ਼ਨਲ ਮੂਨ ਡੇ ਦੀ ਗੱਲ ਕਰੀਏ, ਯਾਨੀ ਅੰਤਰਰਾਸ਼ਟਰੀ ਚੰਦਰਮਾ ਦਿਵਸ ਦੀ। ਇਹ ਦਿਨ 20 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ 2021 'ਚ ਐਲਾਨਿਆ ਗਿਆ ਇਹ ਦਿਨ 1969 'ਚ ਅਪੋਲੋ 11 ਮਿਸ਼ਨ ਦੇ ਦੌਰਾਨ ਚੰਦਰਮਾ 'ਤੇ ਪਹਿਲੀ ਵਾਰੀ ਮਨੁੱਖੀ ਕਦਮ ਰੱਖਿਆ ਗਿਆ। ਇਹ ਇਸ ਇਤਿਹਾਸਿਕ ਘਟਨਾ ਨੂੰ ਚੇਤੇ ਕਰਾਉਂਦਾ ਹੈ ਅਤੇ ਚੰਦਰਮਾ ਉੱਤੇ ਪਹਿਲੀ ਵਾਰੀ ਕਦਮ ਰੱਖਣ ਵਾਲੇ ਮਨੁੱਖ ਸਨ ਨੀਲ ਆਰਮਸਟਰੋਂਗ ਅਤੇ ਬਜ਼ ਐਲਡ੍ਰਿਨ। ਇਸ ਦਿਵਸ ਦਾ ਮੰਤਵ ਹੈ ਕਿ ਪੁਲਾੜ ਰਾਹੀਂ ਹੋ ਰਹੀਆਂ ਖੋਜਾਂ ਦੀ ਸ਼ਾਂਤੀਪੂਰਨ ਵਰਤੋਂ ਕਰਨ ਨੂੰ ਹੱਲਾਸ਼ੇਰੀ ਦੇਣਾ, ਪੁਲਾੜ 'ਚ ਵੱਖ ਵੱਖ ਦੇਸ਼ਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣਾ ਅਤੇ ਚੰਦਰਮਾ ਬਾਰੇ ਲੋਕਾਂ 'ਚ ਜਾਗਰੂਕਤਾ ਵਧਾਉਣਾ ਹੈ। ਉਂਝ ਵੀ ਚੰਦਰਮਾ ਨੂੰ ਜਾਣਨ ਦੀ ਲੋਕਾਂ ਦੀ ਹਮੇਸ਼ਾ ਜਿਗਿਆਸਾ ਰਹੀ ਹੈ ਅਤੇ ਇਹ ਦਿਨ ਚੰਦਰਮਾ ਉੱਤੇ ਭਵਿੱਖ 'ਚ ਸੁਪਨਿਆਂ ਨੂੰ ਵੀ ਜਗਾਉਂਦਾ ਹੈ। ਜਿਵੇਂ ਜਿਵੇਂ ਇਹ ਸੁਪਨੇ, ਇਹ ਮਨੋਰਥ ਚੰਦਰਮਾ 'ਤੇ ਜਾ ਕੇ ਪੂਰੇ ਕਰਨ ਦੇ ਯਤਨ ਕੀਤੇ ਜਾ ਰਹੇ ਨੇ, ਤਿਵੇਂ ਤਿਵੇਂ ਚੰਦਰਮਾ 'ਤੇ ਜਾ ਕੇ ਕੀਤੀਆਂ ਜਾ ਰਹੀਆਂ ਖੋਜਾਂ ਰਾਹੀਂ ਨਵੇਂ ਨਵੇਂ ਪ੍ਰਮਾਣ ਸਾਹਮਣੇ ਆ ਰਹੇ ਨੇ। ਕਿਉਂਕਿ ਅਪੋਲੋ 11 ਮਿਸ਼ਨ ਚੰਦਰਮਾ ਦੀਆਂ ਖੋਜਾਂ 'ਚ ਪਹੁੰਚੇ ਦੋ ਮਨੁੱਖਾਂ ਦੀ ਇੱਕ ਇਤਿਹਾਸਿਕ ਉਪਲਬਧੀ ਸੀ, ਇਸ ਨੇ ਭਵਿੱਖ ਦੀਆਂ ਖੋਜਾਂ ਦੀ ਰਾਹ ਰੌਸ਼ਨ ਕੀਤੀ। ਭਾਰਤ ਦੀ ਚੰਦਰ ਮਿਸ਼ਨਾਂ ਦੀ ਸ਼ੁਰੂਆਤ 2008 'ਚ ਚੰਦਰਯਾਨ 1 ਦੇ ਨਾਲ ਸ਼ੁਰੂ ਹੋਈ, ਜਿਨ੍ਹੇ ਚੰਦਰਮਾ 'ਤੇ ਪਾਣੀ ਦੀ ਖੋਜ ਕੀਤੀ। ਫਿਰ 2019 'ਚ ਚੰਦਰਯਾਨ 2 ਆਇਆ। ਫਿਰ 2023 'ਚ ਚੰਦਰਯਾਨ 3 ਨੇ ਦੱਖਣੀ ਧਰੁਵ 'ਤੇ ਸੌਫਟ ਲੈਂਡਿੰਗ ਹਾਸਲ ਕੀਤੀ। ਇਸ ਨਾਲ ਭਾਰਤ ਇਸ ਤਰ੍ਹਾਂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਚੰਦਰਯਾਨ 4 ਅਤੇ 5 2027 'ਚ ਜਪਾਨ ਦੇ ਨਾਲ ਰਲ ਕੇ

0: ਕੀਤਾ ਜਾਣ ਵਾਲਾ ਮਿਸ਼ਨ ਹੈ ਜਿਸ ਦਾ ਮੰਤਵ ਚੰਦਰਮਾ 'ਤੇ ਪਾਣੀ ਅਤੇ ਬਰਫ਼ ਦਾ ਪਤਾ ਲਾਉਣਾ ਏ। ਇਹ ਖੋਜਾਂ ਚੱਲਦੀਆਂ ਰਹਿਣਗੀਆਂ। ਆਓ ਹੁਣ ਤੁਹਾਨੂੰ ਇੱਕ ਵਾਰਤਾ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਵਾਰਤਾਕਾਰ ਨੇ ਪਰਮਜੀਤ ਕੌਰ।
1: ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਆਰਥਿਕਤਾ ਨੂੰ ਵਧਾਉਣ 'ਚ ਅਹਿਮ ਰੋਲ ਅਦਾ ਕਰਦਾ ਹੈ ਕਿਸਾਨ। ਕਿਸਾਨ ਨੂੰ ਜੇ ਦੇਸ਼ ਦੀ ਰੀੜ੍ਹ ਦੀ ਹੱਡੀ ਕਹਿ ਲਿਆ ਜਾਵੇ ਤਾਂ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਕਿਸਾਨ ਦੀ ਸਖ਼ਤ ਮਿਹਨਤ ਦੀ ਬਦੌਲਤ ਹੀ ਦੇਸ਼ ਦਾ ਵਿਕਾਸ ਹੁੰਦਾ ਏ। ਕਿਸਾਨ ਵੱਲੋਂ ਉਸਦੇ ਖੇਤਾਂ 'ਚ ਉਗਾਈਆਂ ਗਈਆਂ ਸਬਜ਼ੀਆਂ, ਦਾਲਾਂ, ਕਣਕ, ਚੌਲ ਸਾਡੇ ਹਰ ਘਰ ਤੱਕ ਪਹੁੰਚਦੀਆਂ ਹਨ। ਦੇਸ਼ ਦੀ ਆਰਥਿਕਤਾ ਜਿੱਥੇ ਖੇਤੀਬਾੜੀ 'ਤੇ ਨਿਰਭਰ ਕਰਦੀ ਏ, ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਉਗਾਈ ਗਈ ਫਸਲ ਦੀ ਬਦੌਲਤ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਵੀ ਚੱਲਦੀ ਏ। ਜਿਵੇਂ ਖੇਤਾਂ 'ਚ ਫਸਲ ਦੀ ਬਿਜਾਈ, ਗੁਡਾਈ, ਤੁੜਾਈ ਅਤੇ ਢੋਟਵਾਈ ਲਈ ਆਵਾਜਾਈ ਦੇ ਸਾਧਨ ਯਾਨੀ ਕਿ ਟਰਾਂਸਪੋਰਟਰ ਅਤੇ ਦੁਕਾਨਦਾਰ ਵੀ ਜੁੜੇ ਹੁੰਦੇ ਨੇ। ਇਹੀ ਨਹੀਂ, ਕਿਸਾਨ ਵੱਲੋਂ ਉਗਾਈ ਗਈ ਫਸਲ ਨਾਲ ਫੈਕਟਰੀਆਂ ਦਾ ਵੀ ਕਾਰੋਬਾਰ ਚੱਲਦਾ ਏ। ਜਿਵੇਂ ਖੰਡ, ਤੇਲ ਬਣਾਉਣ ਲਈ ਕੱਚਾ ਮਾਲ ਫੈਕਟਰੀਆਂ ਨੂੰ ਕਿਸਾਨ ਹੀ ਮੁਹੱਈਆ ਕਰਵਾਉਂਦਾ ਏ। ਇਸੇ ਤਰ੍ਹਾਂ ਕੱਪੜਾ ਬਣਾਉਣ ਲਈ ਕਪਾਹ, ਸਣ ਵੀ ਕਿਸਾਨ ਦੇ ਖੇਤਾਂ 'ਚੋਂ ਹੀ ਪਹੁੰਚਦਾ ਏ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਏ। ਆਉਂਦਾ ਤਾਂ ਜੋ ਖੁਦ ਭੁੱਖਾ ਭਾਣਾ ਸੌਂਦਾ ਏ, ਜਿਸ ਨੂੰ ਫਿਕਰ ਹੁੰਦੀ ਹੈ ਪੂਰੀ ਦੁਨੀਆ ਦਾ ਢਿੱਡ ਭਰਨ ਦੀ। ਇਸ ਲਈ ਉਹ ਆਪਣੀ ਭੁੱਖ ਪਿਆਸ ਭੁੱਲ ਕੇ ਬਸ ਖੇਤਾਂ 'ਚ ਜੁਟਿਆ ਰਹਿੰਦਾ ਏ। ਦਾਣਿਆਂ ਤੋਂ ਪੌਦੇ ਬਣਦੀ ਉਡੀਕ ਅਤੇ ਫਿਰ ਉਸ ਦੀ ਦੇਖਭਾਲ ਕਰਨ ਲਈ ਮਿੱਟੀ ਨਾਲ ਮਿੱਟੀ ਹੋਇਆ ਫਿਰਦਾ ਏ। ਪਸੀਨੇ 'ਚ ਗੜੁੱਚ, ਜੇਠ ਹਾੜ ਦੀਆਂ ਧੁੱਪਾਂ ਹੋਣ ਚਾਹੇ ਪੂਹ ਮਾਂਗ ਦੀਆਂ ਠੰਡੀਆਂ ਰਾਤਾਂ, ਜਦੋਂ ਕਿਸੇ ਦਾ ਵੀ ਰਜਾਈ 'ਚੋਂ ਹੱਥ ਬਾਹਰ ਕੱਢਣ ਨੂੰ ਦਿਲ ਨਹੀਂ ਕਰਦਾ, ਧੁੰਦਾਂ ਕਾਰਨ ਹੱਥ ਨੂੰ ਹੱਥ ਨਹੀਂ ਵਿਖਾਈ ਦਿੰਦਾ, ਉਸ ਵੇਲੇ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਮੀਂਹ ਜਾਵੇ, ਹਨੇਰੀ ਜਾਵੇ, ਉਸਨੇ ਤਾਂ ਆਪਣੇ ਖੇਤਾਂ 'ਚ ਪੁੱਤਾਂ ਵਾਂਗ ਪਾਲੀ ਫਸਲ ਦੀ ਰਾਖੀ ਕਰਨੀ ਹੁੰਦੀ ਏ। ਕਿਸਾਨ ਨੇ ਕਦੇ ਵੀ ਅੱਕਣਾ, ਥੱਕਣਾ ਅਤੇ ਬਹਿਣਾ ਨਹੀਂ ਸਿੱਖਿਆ, ਉਹ ਹਮੇਸ਼ਾ ਚੱਲਦਾ ਰਹਿੰਦਾ ਏ ਆਪਣੀ ਚਾਲ ਏ। ਕਿਸਾਨ ਛੋਟੀਆਂ ਮੋਟੀਆਂ ਔਕੜਾਂ ਦੀ ਤਾਂ ਜ਼ਰਾ ਜਿੰਨੀ ਵੀ ਪਰਵਾਹ ਨਹੀਂ ਕਰਦਾ, ਪਰ ਉਦੋਂ ਕਿਸਾਨ ਬੜਾ ਬੇਵੱਸ ਹੋ ਜਾਂਦਾ ਏ ਜਦੋਂ ਕੁਦਰਤ ਕੈਰ ਵਰਾਉਂਦੀ ਏ। ਕਦੇ ਕਿਸਾਨ ਦੀ ਫਸਲ ਸੋਕੇ ਕਰਕੇ, ਕਦੇ ਹੜ੍ਹ ਗੜੇਮਾਰੀ ਕਾਰਨ ਤਬਾਹ ਹੋ ਜਾਂਦੀ ਏ। ਇਸੇ ਤਰ੍ਹਾਂ ਕਈ ਵਾਰ ਮਨੁੱਖ ਦੀ ਅਣਗਹਿਲੀ ਕਰਕੇ ਵੀ ਫਸਲ ਨਸ਼ਟ ਹੋ ਜਾਂਦੀ ਏ, ਜਿਵੇਂ ਕਿ ਪੱਕੀ ਫਸਲ ਨੂੰ ਅੱਗ ਲੱਗ ਜਾਣਾ ਘਟੀਆ ਬੀਜਾਂ ਕਰਕੇ, ਅਤੇ ਕਈ ਵਾਰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਦਾਂ ਕਰਕੇ ਵੀ ਫਸਲ ਨੁਕਸਾਨੀ ਜਾਂਦੀ ਏ। ਇਸ ਤੋਂ ਇਲਾਵਾ ਫਸਲ ਨੂੰ ਸੁੰਡੀ, ਮੱਖੀ ਜਾਂ ਕੀੜਾ ਲੱਗਣ ਕਰਕੇ ਫਸਲ ਨਹੀਂ ਹੁੰਦੀ। ਕੁਦਰਤ ਦੀ ਕਰੋਪੀ ਅੱਗੇ ਤਾਂ ਕਿਸੇ ਦਾ ਵੀ ਕੋਈ ਵੱਸ ਨਹੀਂ ਚੱਲਦਾ। ਹੜ੍ਹ ਤਾਂ ਆਪਣੇ ਨਾਲ ਸਭ ਕੁਝ ਵਹਾ ਕੇ ਲੈ ਜਾਂਦਾ ਏ। ਆਪਣੀ ਫਸਲ ਨੂੰ ਉੱਜੜਦਾ ਵੇਖ ਕੇ ਕਿਸਾਨ ਦੇ ਮੱਥੇ ਦੀਆਂ ਲਕੀਰਾਂ ਹੋਰ ਸੰਘਣੀਆਂ ਹੋ ਜਾਂਦੀਆਂ ਨੇ। ਬਸ ਰੱਬ ਨਾਲ ਰੋਸ ਜਾਂ ਗਿਲਾ ਕਰਨ ਤੋਂ ਇਲਾਵਾ ਕਿਸਾਨ ਕੋਲ ਕੋਈ ਚਾਰਾ ਨਹੀਂ ਬਚਦਾ, ਕਿਉਂਕਿ ਇਸ ਫਸਲ 'ਤੇ ਕਿਸਾਨ ਦੀਆਂ ਕਈ ਜ਼ਿੰਮੇਵਾਰੀਆਂ, ਉਮੀਦਾਂ ਅਤੇ ਸਧਰਾਂ ਜੁੜੀਆਂ ਹੁੰਦੀਆਂ ਨੇ। ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ। ਉਹਨਾਂ ਯੋਜਨਾਵਾਂ ਵਿੱਚੋਂ ਹੀ ਇੱਕ ਸਕੀਮ ਏ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਜਿਸ ਦੀ ਸ਼ੁਰੂਆਤ 2016 'ਚ ਹੋਈ ਸੀ। ਇਸ ਯੋਜਨਾ ਨੂੰ ਪੂਰੇ 9 ਸਾਲ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਹ ਫਸਲ ਬੀਮਾ ਯੋਜਨਾ ਏ ਜਿਨ੍ਹਾਂ ਕਿਸਾਨਾਂ ਦੀ ਫਸਲ ਕਿਸੇ ਕੁਦਰਤੀ ਕਰੋਪੀ ਜਿਵੇਂ ਸੋਕਾ, ਹੜ੍ਹ, ਗੜੇਮਾਰੀ, ਅੱਗ ਜਾਂ ਕਿਸੇ ਬਿਮਾਰੀ ਜਾਂ ਸੁੰਡੀ ਲੱਗਣ ਕਰਕੇ ਫਸਲ ਖਰਾਬ ਜਾਂ ਨਸ਼ਟ ਹੋ ਗਈ ਹੋਵੇ, ਉਸ ਕਿਸਾਨ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਏ, ਤਾਂ ਕਿ ਕਿਸਾਨ ਇਸ ਸਕੀਮ ਦਾ ਲਾਹਾ ਲੈਂਦੇ ਹੋਏ ਆਪਣੇ ਜੀਵਨ ਦੀ ਪਟੜੀ ਨੂੰ ਲੀਹਾਂ 'ਤੇ ਲਿਆ ਸਕੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਰਾਹੀਂ ਹਾਈਟੈਕ ਤਕਨੀਕ ਅਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕਰਨ ਵੱਲ ਵੀ ਪ੍ਰੇਰਦੀ ਏ। ਤੁਹਾਨੂੰ ਦੱਸਦੇ ਹਾਂ ਕਿ ਫਸਲ ਬੀਮਾ ਕਰਵਾਉਣਾ ਕਿਉਂ ਜ਼ਰੂਰੀ ਹੁੰਦਾ ਏ। ਦੇਖੋ, ਜਿਵੇਂ ਕਿਸੇ ਕਿਸਾਨ ਦੀ ਫਸਲ ਦਾ ਨੁਕਸਾਨ ਹੋਇਆ, ਉਸ ਤੋਂ ਪਹਿਲਾਂ ਵਾਲੀ ਸਥਿਤੀ 'ਚ ਕਿਸਾਨ ਨੂੰ ਲਿਆਉਣਾ ਏ, ਤਾਂ ਕਿ ਉਹ ਉਸ ਫਸਲ ਦੀ ਬਰਬਾਦੀ ਵੱਲ ਧਿਆਨ ਨਾ ਦੇ ਕੇ ਬੀਮੇ ਦੀ ਇਸ ਰਕਮ ਨਾਲ ਅੱਗੇ ਆਪਣੀ ਖੇਤੀ ਫਿਰ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਕਰ ਸਕੇ। ਇਹ ਯੋਜਨਾ ਮੁੱਖ ਤੌਰ 'ਤੇ ਬੈਂਕਾਂ ਦੁਆਰਾ ਚਾਲੂ ਅਤੇ ਲਾਗੂ ਕੀਤੀ ਜਾ ਰਹੀ ਏ। ਬੈਂਕਾਂ ਤੋਂ ਲੋਕ ਕਰਜ਼ਾ ਲੈਂਦੇ ਨੇ ਅਤੇ ਉਸ ਕਰਜ਼ੇ ਨੂੰ ਦੇਣ ਦਾ ਸਿਲਸਿਲਾ ਟੁੱਟ ਸਕਦਾ ਏ। ਇਹ ਫਸਲ ਬੀਮਾ ਨਿਸ਼ਚਿਤ ਕਰਦਾ ਏ ਕਿ ਕਿਸਾਨ ਨੂੰ ਅਗਲੀ ਫਸਲ ਲਈ ਪੈਸੇ ਚਾਹੀਦੇ ਨੇ, ਕਿਉਂਕਿ ਜੋ ਫਸਲ ਖਰਾਬ ਹੋ ਗਈ ਉਸ ਦੀ ਕੀਮਤ ਨਹੀਂ ਮਿਲੀ। ਇਹ ਬੀਮਾ ਤੁਹਾਡੀ ਫਸਲ ਹਾਨੀ ਨੂੰ ਪੂਰੀ ਕਰੇਗਾ। ਮੰਨ ਲਓ ਜੋ ਤੁਹਾਡੇ

0: ਤੁਹਾਡੀ ਖਰਾਬ ਹੋਈ ਫਸਲ ਦੀ ਲਾਗਤ 200 ਰੁਪਏ ਹੈ ਤਾਂ ਤੁਹਾਨੂੰ 200 ਹੀ ਮਿਲੇਗਾ। ਇਸ ਨਾਲ ਤੁਸੀਂ ਘੱਟੋ ਘੱਟ ਅਗਲੀ ਫਸਲ ਤਾਂ ਬੀਜ ਹੀ ਲਓਗੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਕੁਝ ਸ਼ਰਤਾਂ ਤੇ ਨਿਯਮਾਂ ਦਾ ਪਾਲਣ ਵੀ ਕਰਨਾ ਪੈਂਦਾ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਬਹੁਤ ਘੱਟ ਪ੍ਰੀਮੀਅਮ ਦੇਣਾ ਪੈਂਦਾ ਹੈ, ਜਿਵੇਂ ਖਰੀਫ ਦੀਆਂ ਫਸਲਾਂ ਦੀ 2% ਦੀ ਪ੍ਰੀਮੀਅਮ ਦੇਣਾ ਪਵੇਗਾ ਤੇ ਰੱਬੀ ਫਸਲ ਲਈ 1.5%, ਤੇ ਇਸ ਤੋਂ ਇਲਾਵਾ ਬਾਗਬਾਨੀ ਫਸਲ ਬੀਮਾ ਰਾਸ਼ੀ 5% ਹੁੰਦੀ ਹੈ। ਸਭ ਤੋਂ ਪਹਿਲਾਂ ਫਸਲ ਬੀਜਣ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਇਸ ਯੋਜਨਾ ਦਾ ਲਾਹਾ ਲੈਣ ਲਈ ਫਾਰਮ ਭਰਨਾ ਪਵੇਗਾ, ਤੇ ਦੂਜਾ ਫਸਲ ਵੱਢਣ ਦੇ 14 ਦਿਨਾਂ ਦੇ ਵਿੱਚ ਤੁਹਾਡੀ ਫਸਲ ਕੁਦਰਤੀ ਆਫਤ ਕਰਕੇ ਜੇ ਨੁਕਸਾਨੀ ਗਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈ ਸਕਦੇ ਹੋ। ਤੀਜਾ ਇਹ ਹੈ ਕਿ ਤੁਹਾਡੀ ਫਸਲ ਕੁਦਰਤੀ ਕਰੋਪੀ, ਹੜ੍ਹ, ਸੋਕਾ, ਗੜੇਮਾਰੀ, ਬਿਮਾਰੀ ਵਗੈਰਾ ਨਾਲ ਖਰਾਬ ਹੋਈ ਹੈ ਤਾਂ ਇਸ ਦਾ ਪੈਸਾ ਤੁਹਾਨੂੰ ਮਿਲ ਸਕੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨ ਬਹੁਤ ਹੀ ਘੱਟ ਪ੍ਰੀਮੀਅਮ ਨਾਲ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਨੇ ਤੇ ਕੁਦਰਤੀ ਆਫਤ ਕਾਰਨ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਲੈ ਸਕਦੇ ਨੇ। ਇੱਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਕਿੰਨਾ ਕਿੰਨਾ ਹਾਲਾਤਾਂ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਨਹੀਂ ਮਿਲੇਗਾ, ਜਿਵੇਂ ਕਿ ਯੁੱਧ ਵਰਗੇ ਹਾਲਾਤਾਂ 'ਚ ਫਸਲ ਦੀ ਚੋਰੀ, ਜੰਗਲੀ ਜਾਨਵਰਾਂ ਵੱਲੋਂ ਖੇਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਲਾਪਰਵਾਹੀ ਕਰਕੇ ਇਸ ਸਕੀਮ ਦਾ ਲਾਭ ਤੁਹਾਨੂੰ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਦੇ ਕੋਲ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਨੇ, ਜਿਵੇਂ ਕਿਸਾਨ ਦੀ ਤਸਵੀਰ, ਕਿਸਾਨ ਦਾ ਪਹਿਚਾਣ ਪੱਤਰ ਜਿਸ ਵਿੱਚ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਪਾਸਪੋਰਟ, ਆਧਾਰ ਕਾਰਡ ਜਿਸ 'ਚ ਉਸਦਾ ਪਤਾ ਲਿਖਿਆ ਹੋਵੇ, ਇਸ ਦੇ ਨਾਲ ਹੀ ਖੇਤ ਜੇ ਤੁਹਾਡਾ ਆਪਣਾ ਹੈ ਤਾਂ ਖਸਰਾ ਨੰਬਰ ਦੇ ਨਾਲ ਅਕਾਊਂਟ ਨੰਬਰ ਦੇ ਕਾਗਜ਼ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸਬੂਤ ਦੇ ਤੌਰ 'ਤੇ ਪਟਵਾਰੀ, ਸਰਪੰਚ, ਪ੍ਰਧਾਨ ਵਰਗੇ ਲੋਕਾਂ ਤੋਂ ਲਿਖੀ ਚਿੱਠੀ ਪ੍ਰਾਪਤ ਕਰ ਸਕਦੇ ਹੋ। ਫਸਲਾਂ ਦੇ ਨੁਕਸਾਨ ਦੀ ਸਥਿਤੀ 'ਚ ਪੈਸੇ ਸਿੱਧੇ ਤੁਹਾਡੇ ਖਾਤੇ 'ਚ ਪ੍ਰਾਪਤ ਕਰਨ ਲਈ ਇੱਕ ਰੱਦ ਚੈੱਕ ਲਗਾਉਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਮੋਬਾਈਲ ਨੰਬਰ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਈ ਤੁਸੀਂ ਫਾਰਮ ਆਫਲਾਈਨ ਨੇੜੇ ਦੀ ਬੈਂਕ ਸ਼ਾਖਾ ਵਿੱਚ ਜਾ ਕੇ ਭਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਨਲਾਈਨ ਫਾਰਮ PMFBY.gov.in ਅਧਿਕਾਰਿਕ ਵੈਬਸਾਈਟ 'ਤੇ ਵੀ ਭਰ ਸਕਦੇ ਹੋ। ਇਹੀ ਨਹੀਂ, ਬਹੁਤ ਹੀ ਸੁਖਾਲੇ ਢੰਗ ਨਾਲ ਫਾਰਮ ਭਰਨ ਲਈ ਸਰਕਾਰ ਵੱਲੋਂ ਡਿਜੀਟਲ ਟੂਲ ਵੀ ਸ਼ੁਰੂ ਕੀਤੇ ਗਏ ਨੇ, ਜਿਵੇਂ ਫਾਰਮਰ ਐਪ ਅਤੇ ਕਿਸਾਨ ਸਿੱਧੇ ਐਪ ਦੇ ਜ਼ਰੀਏ ਯੋਜਨਾ 'ਤੇ ਆਪਣਾ ਪੰਜੀਕਰਨ ਅਤੇ ਨੁਕਸਾਨੀ ਫਸਲ ਦੀ ਰਿਪੋਰਟ ਦੇ ਸਕਦੇ ਨੇ। ਕਿਸਾਨਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕਰਨ ਲਈ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪੂਰੇ ਦੇਸ਼ 'ਚ ਫਸਲ ਬੀਮਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸਕੀਮ ਨਾਲ ਕਿਸਾਨਾਂ ਨੂੰ ਜੋੜਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਕਿਵੇਂ ਕਿਸਾਨ ਆਪਣੀ ਫਸਲ ਬੀਜਣ ਤੋਂ ਲੈ ਕੇ ਸੁੱਕਣ ਅਤੇ ਵੱਢਣ ਤੱਕ ਹੋਏ ਨੁਕਸਾਨਾਂ ਨੂੰ ਕਵਰ ਕਰ ਸਕਦਾ ਹੈ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਸਕੀਮਾਂ ਕਿਸਾਨਾਂ ਨੂੰ ਆਰਥਿਕ ਸੰਕਟ 'ਚ ਕੱਢਣ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਨੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10.80 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਚੁੱਕਿਆ ਹੈ। ਸੋ ਸੋਚਣਾ ਤੁਸੀਂ ਆਪ ਹੈ ਕਿ ਬੀਮੇ ਦੀ ਇਸ ਰਾਸ਼ੀ ਨਾਲ ਤੁਸੀਂ ਆਪਣੇ ਆਪ ਨੂੰ ਮੁੜ ਤੋਂ ਮਜ਼ਬੂਤ ਅਤੇ ਸਥਿਰ ਬਣਾ ਸਕਦੇ ਹੋ।
1: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਹੁਣੇ ਤੁਸੀਂ ਪਰਮਜੀਤ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ। ਸਰੋਤਿਓ, ਅੱਜ ਵਰਲਡ ਚੈੱਸ ਡੇ ਯਾਨੀ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਵੀ ਹੈ। ਆਓ ਥੋੜ੍ਹੀ ਜਿਹੀ ਗੱਲ ਇਸ ਬਾਰੇ ਵੀ ਕਰਦੇ ਹਾਂ। ਅੰਤਰਰਾਸ਼ਟਰੀ ਸ਼ਤਰੰਜ ਮਹਾਂਸੰਘ, ਜਿਸ ਦੀ ਸਥਾਪਨਾ 1924 'ਚ ਪੈਰਿਸ ਵਿੱਚ ਕੀਤੀ ਗਈ ਸੀ, ਉਸ ਦਿਨ ਦੀ ਯਾਦ 'ਚ ਇਹ ਦਿਵਸ ਮਨਾਉਂਦੇ ਨੇ। 2019 'ਚ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਦਿਵਸ ਐਲਾਨਿਆ ਗਿਆ। ਤੁਸੀਂ ਜਾਣਦੇ ਹੋ ਕਿ ਸ਼ਤਰੰਜ ਸਭ ਤੋਂ ਪੁਰਾਣਾ ਦਿਮਾਗ ਬੁੱਧੀ ਲਾ ਕੇ ਖੇਡੀ ਜਾਣ ਵਾਲੀ ਖੇਡ ਹੈ। ਇਹ ਸੱਭਿਆਚਾਰਕ ਖੇਡਾਂ 'ਚੋਂ ਇੱਕ ਹੈ। ਸਾਰੇ ਦੇਸ਼ ਇਹ ਮੰਨਦੇ ਨੇ ਕਿ ਸ਼ਤਰੰਜ ਖੇਡ ਹੀ ਨਹੀਂ, ਇੱਕ ਕਲਾ ਅਤੇ ਦਿਮਾਗੀ ਗਤੀਵਿਧੀ ਹੈ। ਇਹ ਲੋਕਾਂ ਨੂੰ ਦਕਿਆਨੁਸੀ ਵਿਚਾਰ ਬਦਲਣ, ਰਾਜਨੀਤਕ ਰੁਕਾਵਟਾਂ ਨੂੰ ਖਤਮ ਕਰਨ, ਵਿਤਕਰੇ ਮਿਟਾਉਣ ਲਈ ਪ੍ਰੇਰਿਤ ਕਰਦੀ ਹੈ। ਇਸੇ ਲਈ ਸ਼ਤਰੰਜ ਦਾ ਖੇਡ ਸਥਾਨਕ ਖੇਤਰ

ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ। ਇਹ ਖੇਡ ਤਰੱਕੀ, ਸ਼ਾਂਤੀ, ਸਹਿਯੋਗ, ਏਕਤਾ, ਸਮਾਜਿਕ ਵਿਕਾਸ ਤੇ ਸਿਹਤ ਨਿਰੋਈ ਰੱਖਣ 'ਚ ਯੋਗਦਾਨ ਦਿੰਦੀ ਹੈ। ਸ਼ਤਰੰਜ ਇੱਕ ਕਿਫਾਇਤੀ ਖੇਡ ਹੈ ਤੇ ਕਿਤੇ ਵੀ ਇੱਕ ਮੇਜ਼ 'ਤੇ ਰੱਖ ਕੇ ਇਸ ਨੂੰ ਖੇਡਿਆ ਜਾ ਸਕਦਾ ਹੈ। ਇਹ ਖੇਡ ਹਰ ਉਮਰ ਦੇ ਲੋਕ ਖੇਡ ਸਕਦੇ ਨੇ। ਬਹਿ ਕੇ ਖੇਡੀ ਜਾਣ ਵਾਲੀ ਇਹ ਖੇਡ ਵਿਦੇਸ਼ਾਂ 'ਚ ਬਜ਼ੁਰਗ ਲੋਕੀ ਬਹੁਤੇ ਖੇਡਦੇ ਨੇ। ਬੁਲਗਾਰੀਆ 'ਚ 86 ਸਾਲ ਦੇ ਬੋਰਿਸ ਕ੍ਰਿਸਟੋਵ ਨੇ ਆਪਣੀ ਜ਼ਿੰਦਗੀ ਦੇ 3 ਦਹਾਕੇ ਯਾਨੀ 30 ਸਾਲ ਸ਼ਰਨਾਰਥੀ ਬੱਚਿਆਂ ਨੂੰ ਸ਼ਤਰੰਜ ਸਿਖਾਉਣ 'ਚ ਸਮਰਪਿਤ ਕੀਤੇ ਨੇ। ਹਾਲੇ ਵੀ 86 ਸਾਲ ਦੀ ਉਮਰ 'ਚ ਵੀ ਉਹ ਅਨੁਵਾਦਕ, ਪ੍ਰਕਾਸ਼ਕ ਹੋਣ ਦੇ ਨਾਲ ਨਾਲ ਬੱਚਿਆਂ ਨੂੰ ਸ਼ਤਰੰਜ ਖੇਡਣਾ ਸਿਖਾ ਰਹੇ ਨੇ। ਅੰਤਰਰਾਸ਼ਟਰੀ ਪੱਧਰ 'ਤੇ ਜਦੋਂ ਸ਼ਤਰੰਜ ਖੇਡੀ ਜਾਂਦੀ ਹੈ ਤਾਂ ਦੇਸ਼ਾਂ ਦੇ ਵਿਚਕਾਰ ਸਮਝ ਅਤੇ ਮਾਣ ਦਾ ਮਾਹੌਲ ਬਣਦਾ ਹੈ। ਪੂਰੇ ਸੰਸਾਰ 'ਚ 60% ਅਮੀਰ ਵਰਗ ਦੇ ਲੋਕੀ ਨਿਯਮ ਨਾਲ ਸ਼ਤਰੰਜ ਖੇਡਦੇ ਨੇ। ਅਮਰੀਕਾ, ਬ੍ਰਿਟੇਨ, ਜਰਮਨੀ, ਰੂਸ ਅਤੇ ਭਾਰਤ 'ਚ ਇਹ ਖੇਡ ਲੋਕਾਂ ਦੇ ਬਹੁਤ ਮਨ ਪਾਉਂਦੀ ਹੈ। ਆਰਮੋਨੀਆ ਇੱਕ ਅਜਿਹਾ ਦੇਸ਼ ਹੈ ਜਿਸ ਨੇ ਸ਼ਤਰੰਜ ਨੂੰ ਸਕੂਲਾਂ 'ਚ ਮਜਬੂਰ ਦੇ ਤੌਰ 'ਤੇ ਸ਼ਾਮਲ ਕੀਤਾ ਹੋਇਆ ਹੈ ਕਿਉਂਕਿ ਇਸ ਨਾਲ ਬੱਚੇ ਹਿਸਾਬ 'ਚ ਮਾਹਰ ਬਣਦੇ ਨੇ ਅਤੇ ਦਿਮਾਗੀ ਤੌਰ 'ਤੇ ਹੁਸ਼ਿਆਰ ਬਣਦੇ ਨੇ। ਇਸ ਤਰ੍ਹਾਂ ਦੀਆਂ ਖੇਡਾਂ ਨੂੰ ਵਧਾਵਾ ਦਿੱਤਾ ਜਾਣਾ ਚਾਹੀਦਾ ਹੈ। ਅਤੇ ਹੁਣ ਸਰਵਣ ਕਰਦੇ ਹਾਂ ਸ਼ਬਦ। ਲਓ ਸਰਵਣ ਕਰੋ ਭਾਈ ਰਵਿੰਦਰ ਸਿੰਘ ਰਾਗੀ ਅਤੇ ਸਾਥੀਆਂ ਨੂੰ। ਬਾਣੀਏ ਗੁਰ ਪਾਰਸ ਹਮ ਲੋਹ, ਮਿਲ ਕੰਚਨ ਹੋਇਆ ਰਾਮ।

ਸ਼ਬਦ ਤੁਸੀਂ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਇਹ ਸ਼ਬਦ ਹੇ ਰਵ ਹੇ ਸਸ ਹੇ ਕਰਣਾ ਨਿਧ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੈ। ਆਵਾਜ਼ਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ।

0: श्रोताओं, अभी आप सुन रहे थे कार्यक्रम एक ही फिल्म से। यह आकाशवाणी दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
1: उर्दूज खबर सुनोगे?
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਇਆ। 25 ਦਿਨਾਂ ਦੇ ਇਸ ਇਜਲਾਸ ਵਿਚ 19 ਬੈਠਕਾਂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੌਨਸੂਨ ਹੋਵੇ ਜਾਂ ਮੌਨਸੂਨ ਇਜਲਾਸ, ਦੋਵੇਂ ਸਰਗਰਮ ਹੋਣ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਿਚਨਾਓ ਚ ਮੋਲਦੋਵਾ ਦੇ ਰਾਸ਼ਟਰਪਤੀ ਮਾਇਆ ਸੰਧੂ ਨਾਲ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ।

0: ਪੰਜਾਬ ਪੁਲਿਸ ਵੱਲੋਂ ਸੂਬੇ ਚ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਘੁਟਾਲੇ ਦਾ ਪਰਦਾਫਾਸ਼ 7 ਮੁੱਖ ਸਾਜਿਸ਼ਕਾਰਾਂ ਤੇ 28 ਉਮੀਦਵਾਰਾਂ ਨੂੰ ਕੀਤਾ ਗ੍ਰਿਫ਼ਤਾਰ ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਚ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਤੇ ਅਨੰਦਪੁਰ ਸਾਹਿਬ ਸਭ ਤੋਂ ਵੱਧ ਪ੍ਰਭਾਵਿਤ ਸੰਸਦ ਦਾ ਮੌਨਸੂਨ ਅਜਲਾਸ ਅੱਜ ਤੋਂ ਸ਼ੁਰੂ ਹੋ ਗਿਐ 25 ਦਿਨਾਂ ਦੇ ਇਸ ਅਜਲਾਸ ਵਿਚ 19 ਬੈਠਕਾਂ ਹੋਣਗੀਆਂ ਅੱਜ ਸਵੇਰੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੈਂਬਰਾਂ ਨੇ ਆਪਣੇ 6 ਸਾਬਕਾ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ ਇਨ੍ਹਾਂ ਮੈਂਬਰਾਂ ਵਿਚ ਨਾਂਦਿਦਲਾ ਭਾਸਕਰ ਰਾਓ ਓਮਵਤੀ ਦੇਵੀ ਸੁਧਾਂਸ਼ੂ ਸੀਲ ਮੇਜਰ ਜਨਰਲ ਭੁਵਨ ਚੰਦਰ ਖੰਡੂਰੀ ਸੇਵਾ ਮੁਕਤ ਕੇ ਪੀ ਤਨਪਾਲਨ ਅਤੇ ਪਿਆਰੇ ਲਾਲ ਸਾਂਗਵਾਰ ਸ਼ਾਮਲ ਸਨ ਸਦਨ ਨੇ ਕਤਰ ਦੇ ਅਮੀਰ ਸੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸ਼ੇਖ ਹਮਾਦ ਬਿਨ ਖਲੀਫਾ ਅਲ ਥਾਨੀ ਨੇ ਭਾਰਤ ਅਤੇ ਕਤਰ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ ਸ੍ਰੀ ਬਿਰਲਾ ਨੇ ਕਿਹਾ
1: ਮੁਝੇ ਅਤਿਅੰਤ ਦੁੱਖ ਕੇ ਸਾਥ ਸਭਾ ਕੋ ਕਤਰ ਕੇ ਫਾਦਰ ਅਮੀਰ ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਕੇ ਨਿਧਨ ਕੇ ਬਾਰੇ ਮੇਂ ਵੀ ਸੂਚਿਤ ਕਰਨਾ ਹੈ ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੇ ਜੂਨ 1995 ਸੇ ਜੂਨ 2013 ਤੱਕ 18 ਵਰਸ਼ੋ ਤੱਕ ਕਤਰ ਕੇ ਅਮੀਰ ਕੇ ਰੂਪ ਮੇਂ ਕਾਰਯ ਕੀਆ ਉਨ੍ਹੋਂਨੇ ਆਧੁਨਿਕ ਕਤਰ ਕੀ ਨੀਂਹ ਰਖੀ ਉਨ੍ਹੋਂਨੇ ਭਾਰਤ ਕਤਰ ਸੰਬੰਧੋਂ ਕੇ ਸੰਵਰਧਨ ਮੇਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ
0: ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਇਆ ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਤੇ ਸਦਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ ਤੇ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਉਧਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਵੇਂ ਚੁਣੇ ਗਏ ਤੇ ਮੁੜ ਨਿਯੁਕਤ ਕੀਤੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਭਾਰਤੀ ਜਨਤਾ ਪਾਰਟੀ ਦੇ ਡਾ ਮੁਕੇਸ਼ ਭਾਈ ਰਾਠਵਾ ਮਹੇਸ਼ ਕੇਵਤ ਤੇ ਸਤੀਸ਼ ਪੂਨੀਆ ਪ੍ਰਕਾਸ਼ ਚਿਕ ਬਰਾਇਕ ਸੁਮਿਤ ਸੁਸ਼ਮਿਤਾ ਦੇਵ ਅਤੇ ਸੁਖੇਂਦੂ ਸ਼ੇਖਰ ਰਾਏ ਕਾਂਗਰਸ ਦੇ ਪਵਨ ਖੇੜਾ ਰਾਸ਼ਟਰੀ ਜਨ ਪਾਰਟੀ ਦੇ ਜੇਮਸ ਸੰਗਮਾ ਅਤੇ ਜ਼ੋਰਮ ਜਨ ਅੰਦੋਲਨ ਦੇ ਕੇ ਨੇ ਅੱਜ ਰਾਜ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ ਬਾਅਦ ਵਿਚ ਸਦਨ ਨੇ ਆਪਣੇ ਸਾਬਕਾ ਮੈਂਬਰਾਂ ਬਲਬੀਰ ਕੇ ਪੁੰਜ ਸਵਪਨ ਸਾਧਨ ਬੋਸ ਗੰਗਸਾਈ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ ਬਾਅਦ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ ਹੰਗਾਮਾ ਜਾਰੀ ਰਹਿਣ ਕਾਰਨ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਵੇਂ ਮੌਨਸੂਨ ਹੋਵੇ ਜਾਂ ਮੌਨਸੂਨ ਅਜਲਾਸ ਦੋਵੇਂ ਸਰਗਰਮ ਹੋਣ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਸੰਸਦ ਦੇ ਮੌਨਸੂਨ ਅਜਲਾਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਦੋਵੇਂ ਉਤਪਾਦਕ ਹੁੰਦੇ ਨੇ ਤਾਂ ਇਹ ਰਾਸ਼ਟਰ ਦੀ ਭਲਾਈ ਤੇ ਸਾਰੇ ਜੀਵਾਂ ਦੀ ਖੁਸ਼ੀ ਤੇ ਸ਼ਾਂਤੀ ਨੂੰ ਯਕੀਨੀ ਬਣਾਉਂਦਾ ਹੈ
2: ਮੌਨਸੂਨ ਹੋ ਜਾਂ ਮੌਨਸੂਨ ਸਤਰ ਅਗਰ ਦੋਨੋਂ ਪ੍ਰੋਐਕਟਿਵ ਹੋ ਤੋ ਬਹੁਤ ਹੀ ਪ੍ਰੋਡਕਟਿਵ ਹੋਤੇ ਹੈ ਔਰ ਦੋਨੋਂ ਕੋ ਪ੍ਰੋਡਕਟਿਵ ਹੋਤੇ ਹੈ ਤੋ ਦੇਸ਼ ਕਾ ਕਲਿਆਣ ਹੋਤਾ ਹੈ ਜੀਵ ਮਾਤਰ ਕਾ ਕਲਿਆਣ ਹੋਤਾ ਹੈ ਸਾਥੀਓ ਪਿਛਲੇ 1 ਮਹੀਨੇ ਮੇਂ ਦੇਸ਼ ਨੇ ਅਨੇਕ ਸਿੱਧੀਆਂ ਪ੍ਰਾਪਤ ਕੀ ਹੈ ਚਾਹੇ ਰਾਸ਼ਟਰੀਯ ਹੋ ਅੰਤਰਰਾਸ਼ਟਰੀਯ ਹੋ ਔਰ ਅਬ ਤੋ ਅੰਤਰਿਕਸ਼ ਵੀ ਹੋ ਭਾਰਤ ਕੇ ਲੀਏ ਗਰਵ ਕੇ ਪਲ ਰਹੇ ਹੈ

0: ਗੱਲਬਾਤ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਮੁੱਖ ਖੇਤਰਾਂ ਵਪਾਰ ਨਿਵੇਸ਼ ਤੇ ਸਭਿਆਚਾਰ ਵਿਚ ਸਹਿਯੋਗ ਵਧਾਉਣ ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਐ ਰਾਸ਼ਟਰਪਤੀ ਮਾਲਦੋਵਾ ਦੀ ਸੰਸਦ ਦੇ ਪ੍ਰਧਾਨ ਇਗੋਰ ਗਰੋਸੂ ਨਾਲ ਵੀ ਮੁਲਾਕਾਤ ਕਰਨਗੇ ਤੇ ਮਾਲਦੋਵਾ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ ਇਸ ਤੋਂ ਇਲਾਵਾ ਰਾਸ਼ਟਰਪਤੀ ਇਕ ਵਪਾਰਕ ਮੰਚ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਕਿਸੇ ਭਾਰਤੀ ਰਾਸ਼ਟਰਪਤੀ ਦਾ ਮਾਲਦੋਵਾ ਦਾ ਇਹ ਪਹਿਲਾ ਦੌਰਾ ਏ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਸ਼ਿਚਨਾਓ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਮਾਲਦੋਵਾ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮਿਹਾਈ ਪੋਪਸੋਈ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਰਾਸ਼ਟਰਪਤੀ ਤਿੰਨ ਦੇਸ਼ਾਂ ਮਾਲਦੋਵਾ ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਨੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਕਿਹੈ ਕਿ ਗਿਆਨ ਭਾਰਤ ਮਿਸ਼ਨ ਤਹਿਤ 8 ਕਰੋੜ ਤੋਂ ਵੱਧ ਹੱਥਲਿਖਤਾਂ ਦਾ ਡਿਜੀਟਲੀਕਰਨ ਕੀਤਾ ਗਿਆ ਅੱਜ ਲੋਕ ਸਭਾ ਚ ਜ਼ਿਮਨੀ ਸਵਾਲ ਦਾ ਜਵਾਬ ਦਿੰਦਿਆਂ ਡਾ ਮਾਂਡਵਿਆ ਨੇ ਦਸਿਆ ਕਿ ਮੋਦੀ ਸਰਕਾਰ ਨੇ ਹੱਥਲਿਖਤਾਂ ਦੀ ਸਾਂਭ ਸੰਭਾਲ ਤੇ ਡਿਜੀਟਲੀਕਰਨ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤੈ ਇਸ ਕਦਮ ਨੇ ਖੋਜ ਕਾਰਜ ਨੂੰ ਸੁਖਾਲਾ ਬਣਾਇਆ ਤਾਂ ਜੋ ਇਸ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਇਆ ਜਾ ਸਕੇ ਪੰਜਾਬ ਵਿਚ ਕੱਲ੍ਹ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਏ ਪੰਜਾਬ ਪੁਲਿਸ ਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਤਿੰਨ ਜ਼ਿਲ੍ਹਿਆਂ ਫਰੀਦਕੋਟ ਕੋਟਕਪੁਰਾ ਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਉਤੇ ਤੇਜ਼ੀ ਨਾਲ ਤਾਲਮੇਲ ਵਾਲੀ ਕਾਰਵਾਈ ਕਰਦੇ ਹੋਏ ਸੰਗਠਿਤ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਸੱਤ ਮੁੱਖ ਸਾਜਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਸਿੱਧੇ ਤੌਰ ਤੇ ਧੋਖਾਧੜੀ ਵਿਚ ਸ਼ਾਮਲ 28 ਉਮੀਦਵਾਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪੁਲਿਸ ਨੇ ਧੋਖਾਧੜੀ ਲਈ ਵਰਤੇ ਗਏ ਪੈਨ ਕੈਮਰਿਆਂ ਦੇ ਨਾਲੋਂ ਨਾਲ ਸਥਾਈ ਬੈਟਰੀ ਸੰਚਾਲਿਤ ਵਾਇਰਲੈਸ ਧੋਖਾਧੜੀ ਉਪਕਰਨ ਵੀ ਬਰਾਮਦ ਕੀਤੇ ਨੇ ਇਹ ਉਲੰਘਣਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਅਸਲ ਸਮੇਂ ਚ ਹੋਈ ਜਾਂਚ ਕਰਨ ਵਾਲਿਆਂ ਨੇ ਸਪਸ਼ਟ ਕੀਤਾ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਅਤੇ ਹੁਣ ਤੱਕ ਕਿਸੇ ਵੀ ਅਧਿਕਾਰਤ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਮਿਲੀ ਹੈ ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਸਾਰੀ ਕਾਰਵਾਈ ਦਾ ਮਾਸਟਰ ਮਾਇੰਡ ਫਾਜ਼ਿਲਕਾ ਦੇ ਸੰਤ ਕਬੀਰ ਪੋਲੋ ਟੈਕਨੀਕਲ ਕਾਲਜ ਦਾ ਇਕ ਕਰਮਚਾਰੀ ਗੁਰਮੀਤ ਸਿੰਘ ਹੈ ਇਹ ਸੱਤ ਮੁੱਖ ਸਾਜਿਸ਼ਕਾਰ ਪੈਨ ਕੈਮਰਾ ਸਕੈਨਰ ਰਾਹੀਂ ਵਟਸਐਪ ਤੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਕੰਮ ਕਰਨ ਲੱਗੇ ਤੇ ਇਨ੍ਹਾਂ ਨੇ ਲੱਖਾਂ ਰੁਪਏ ਵਿਚ ਅਦਾਇਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬ ਭੇਜਣੇ ਸ਼ੁਰੂ ਕਰ ਦਿੱਤੇ ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਤੋਂ ਨਵੀਂ ਲਾਗੂ ਕੀਤੀ ਗਈ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਲਈ ਵਿਕਸਿਤ ਭਾਰਤ ਗਰੰਟੀ ਯੋਜਨਾ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ ਪੇਂਡੂ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਸੁਰੱਖਿਅਤ ਕੀਤੇ ਗਏ ਨੇ ਤੇ ਸੂਬੇ ਚ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਵੀ ਯਕੀਨੀ ਬਣਾਇਆ ਗਿਐ 1 ਜੁਲਾਈ ਤੋਂ ਪੰਜਾਬ ਚ ਲਾਗੂ ਕੀਤੀ ਗਈ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਤਹਿਤ ਤਨਖਾਹਾਂ ਵਾਸਤੇ 50 ਕਰੋੜ ਰੁਪਏ ਦੀ ਮਨਜ਼ੂਰ ਰਾਸ਼ੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਐ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਬੀਤੇ ਦਿਨੀ ਕਿਹੈ ਕਿ ਵੈਦ ਮਨਰੇਗਾ ਜੋਬ ਕਾਰਡ ਰੱਖਣ ਵਾਲੇ ਲਾਭਪਾਤਰੀਆਂ ਨੂੰ ਆਪਣੇ ਆਪ ਵੀਵੀ ਜੀ ਰਾਮ ਜੀ ਅਧੀਨ ਰੁਜ਼ਗਾਰ ਮਿਲਦਾ ਰਹੇਗਾ ਭਾਰਤ ਦਾ ਕੰਟਰੋਲਰ ਅਤੇ ਆਡੀਟਰ ਜਨਰਲ ਕੈਗ ਭਾਰਤੀ ਸਮਾਜਿਕ ਵਿਗਿਆਨ ਖੋਜ ਕੌਂਸਲ ICSSR ਦੇ ਸਹਿਯੋਗ ਨਾਲ ਦੇਸ਼ ਭਰ ਦੇ ਮਾਨਤਾ ਪ੍ਰਾਪਤ ਅਦਾਰਿਆਂ ਵਿਚ ਅੰਡਰ ਗ੍ਰੈਜੁਏਟ ਪੋਸਟ ਗ੍ਰੈਜੁਏਟ ਅਤੇ ਡਾਕਟਰੋਲ ਪੱਧਰ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਲਈ ਇਕ ਦੇਸ਼ ਵਿਆਪੀ ਖੋਜ ਲੇਖ ਮੁਕਾਬਲਾ ਕਰਾ ਰਿਹੈ ਇਹ ਮੁਕਾਬਲਾ ਸੂਬਿਆਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅਤੇ ਰਾਸ਼ਟਰੀ ਪੱਧਰ ਤੇ ਕਰਵਾਇਆ ਜਾਵੇਗਾ ਜੇਤੂ ਲਈ ਵੱਧ ਤੋਂ ਵੱਧ 1,25,000 ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਚ ਮੌਜੂਦਾ ਮੌਸਮ ਦੀ ਸਥਿਤੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਤੇ ਆਨੰਦਪੁਰ ਸਾਹਿਬ ਨੇ ਜਲੰਧਰ ਅੰਮ੍ਰਿਤਸਰ ਤੇ ਹੋਰਨਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਵੀ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ ਸੰਸਦ ਦਾ ਮੌਨਸੂਨ ਅਜਲਾਸ ਅੱਜ ਤੋਂ ਸ਼ੁਰੂ ਹੋਇਆ 25 ਦਿਨਾਂ ਦੇ ਇਸ ਅਜਲਾਸ ਚ 19 ਬੈਠਕਾਂ ਹੋਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੌਨਸੂਨ ਹੋਵੇ ਜਾਂ ਮੌਨਸੂਨ ਅਜਲਾਸ ਦੋਵੇਂ ਸਰਗਰਮ ਹੋਣ ਤੇ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੇ ਨੇ ਪੰਜਾਬ ਪੁਲਿਸ ਵੱਲੋਂ ਸੂਬੇ ਚ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਘੁਟਾਲੇ ਦਾ ਪਰਦਾਫਾਸ਼ ਸੱਤ ਮੁੱਖ ਸਾਜਿਸ਼ਕਾਰਾਂ ਤੇ 28 ਉਮੀਦਵਾਰਾਂ ਨੂੰ ਕੀਤਾ ਗ੍ਰਿਫ਼ਤਾਰ ਤੇ ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ ਨਮਸਕਾਰ
1: آداب یہ آکاشوانی ہے خبروں کے ساتھ میں محمد عمار پارلیمنٹ کا مانسون اجلاس شروع ہو گیا ہے اپوزیشن کی ہنگامہ رائے کے تناظر میں دونوں ایوانوں کی کارروائی کئی بار ملتوی کرنا پڑی وزیراعظم نریندر مودی نے پارلیمنٹ کے مانسون اجلاس کو مفید بنائے جانے پر زور دیا ہے اور کہا ہے کہ اس سے ملک کی بہبود کی راہ ہموار ہوگی سپریم کورٹ میں ان درخواستوں کی سماعت ہونے والی ہے جن میں رام مندر چڑھاوے میں خرد برد کے جانے کے کیس کی تحقیقات کی اپیل کی گئی ہے صدر جمہوریہ دروپدی مرمو آج چیسیناؤ میں مولدووا کی اپنی ہم منصب کے ساتھ وفود سطح کی بات چیت کرنے والی ہیں۔